ਮਹੀ ਮਜਮੇ ਠੀਕ ਨਾ ਗਿੰਦੇ ਹੈ ਨਾ। ਅਬ ਥੋੜਾ ਸਾ ਮੈਂ ਵੀ ਐਡਜਸਟ ਕਰਤਾ ਉੱਥੇ ਵੀ ਐਡਜਸਟ ਕਰ ਲਓ ਹੈ ਨਾ। ਮੈਨੇ ਚਾਲੇ ਕੋ ਨਹੀਂ ਐਡਜਸਟਮੈਂਟ ਔਰ ਮੈਂ ਓਪਨਲੀ ਕਹਿਤਾ ਹੂੰ ਸਮਰਪਣ ਚਤੁਰਮਾਸ ਸਮੇਂ ਦੇਖੋ ਕਿ ਮੁਝੇ ਐਡਜਸਟਮੈਂਟ ਕਰਨੇ ਕੋ ਮਤ ਲਗਾ ਹੈ ਨਾ। ਹਾਂ ਤੋ ਡਿਲੀਵਰੀ ਮੈਂ ਥੋੜ੍ਹੀ ਦਿੱਕਤ ਜਾਤੀ ਫਿਰ ਬਹੁਤ ਪੇਨਫੁਲੀ ਡਿਲੀਵਰੀ ਹੋ ਜਾਤੀ ਹੋ। ਮਈਏ ਮਜਮੇ ਠੀਏ ਨਗਿੰਦੇ ਪੰਨਾ ਯਤੇ ਸੂਰੀਅ ਸੁਧ ਲੇ ਸੇ ਸੇ ਵੀਰੀਏਨਮ ਪੜੀ ਪੁਨ ਵੀਰੀਏ। ਪਹਿਲੀ ਪੰਕਤੀ ਕੋ ਨਿਰੰਤਰ ਯਾਦ ਰੱਖਣਾ ਹੈ ਕਲ ਕੀ ਗਾਥਾ ਤੱਕ। ਇਹ ਸਾਰੇ ਸੁਧਰਮਾ ਸਵਾਮੀ ਤੀਰਥੰਕਰ ਪਰਮਾਤਮਿਕ ਸ਼ਕਤੀ ਕਾ ਜੋ ਅਨੁਭਵ ਲੈ ਰਹੇ। ਮੈਂ ਚਰਚਾ ਕਿਉਂ ਕਰ ਰਿਹਾ ਹੂੰ ਆਪਕੇ ਸਾਥ, ਇਸ ਲਈ ਕਰ ਰਿਹਾ ਹੂੰ ਕਿ ਜੈਸੇ ਤੀਰਥੰਕਰ ਕੇ ਸ਼ਕਤੀ ਕਾ, ਗਿਆਨ ਕਾ, ਸ਼ਰਧਾ ਕਾ, ਚਰਿੱਤਰ ਕਾ, ਸੀਲ ਕਾ, ਪ੍ਰਗਿਆ ਕਾ, ਉਨਕੇ ਪੇਸ਼ੈਂਸ ਕਾ ਜੋ ਅਨੁਭਵ ਸੁਧਰਮਾ ਸਵਾਮੀ ਨੇ ਕੀਆ, ਉਹ ਅਨੁਭਵ ਯਦੀ ਹਮ ਕਰੇਂਗੇ ਤਾਂ ਹਮਾਰਾ ਅਹੰਕਾਰ ਬਿਨਾਂ ਪ੍ਰਯਾਸ ਕੇ ਸਮਾਪਤ ਹੋ ਜਾਏਗਾ। ਸਾਧਨਾ ਕਾ ਬਿਗ ਪ੍ਰੋਬਲਮ ਗੁੱਸਾ ਨਹੀਂ ਹੈ, ਸਾਧਨਾ ਕਾ ਬਿਗ ਪ੍ਰੋਬਲਮ ਵਾਸਨਾ ਨਹੀਂ ਹੈ। ਸਾਧਨਾ ਕੇ ਮਾਰਗ ਮੇ ਮੇਜਰ ਮੇਜਰ ਮੇਜਰ ਪ੍ਰੋਬਲਮ ਕਿਸੇ ਕਾ ਹੈ ਤੋ ਅਹੰਕਾਰ ਕਾ ਹੈ। ਔਰ ਸੁਧਰਮਾ ਸਵਾਮੀ ਸੇ ਬੜ ਕਰਕੇ ਮੇਰੇ ਪਾਸ ਔਰ ਕੋਈ ਵਿਅਕਤੀ ਨਹੀਂ ਹੈ ਕਿ ਜਿਸਨੇ ਛਦਮਸਤ ਅਵਸਥਾ ਮੇ ਸਵਯਮ ਕੇ ਅਹੰਕਾਰ ਕੋ ਇਤਨਾ ਜ਼ੀਰੋ ਕੀਆ ਹੈ, ਇਤਨਾ ਜ਼ੀਰੋ ਕੀਆ ਹੈ। ਔਰ ਮੇਰੇ ਮਨ ਮੇ ਜਿਜ੍ਞਾਸਾ ਥੀ ਕਿ ਐਸਾ ਕੈਸੇ ਹੋ ਪਾਇਆ। ਇੰਦਰਭੂਤੀ ਗੌਤਮ ਕਾ ਵੀ ਥੋੜਾ ਸਾ ਬੱਚਾ ਥਾ ਇਸ ਲਈ ਵੋ ਅਨੰਦ ਸਾਵਕ ਕੋ ਡਿਸਟਰਬ ਕਰ ਪਾਏ। ਸੁਧਰਮਾ ਸਵਾਮੀ ਕੇ ਕਾਰਨ ਸੇ ਏਕ ਭੀ ਵਿਅਕਤੀ ਨਹੀਂ ਹੈ ਕਿ ਜੇ ਡਿਸਟਰਬ ਹੁਆ ਹੋ।